ਇਹ ਗੀਤ ਤੁਸੀਂ ਮੁਹੰਮਦ ਰਫੀ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਦਾਣਾ ਪਾਣੀ ਖਿੱਚ ਲਿਆਉਂਦਾ, ਇੱਥੇ ਕੌਣ ਕਿਸੇ ਦਾ ਖਾਂਦਾ। ਸੁਣਦੇ ਹਾਂ ਮੁਹੰਮਦ ਰਫੀ ਦੀ ਹੀ ਆਵਾਜ਼ ਵਿੱਚ ਫਿਲਮ ਗੁੱਡੀ ਦਾ ਇਹ ਗੀਤ।

0: ਇਹ ਗੀਤ ਤੁਸੀਂ ਮੁਹੰਮਦ ਰਫੀ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪੇਸ਼ ਹੈ ਵਾਰਤਾ। ਮਨੁੱਖੀ ਜੀਵਨ ਵਿੱਚ ਪਰਿਵਾਰ ਦੀ ਅਹਿਮੀਅਤ ਤੇ ਵਾਰਤਾਕਾਰ ਨੇ ਪ੍ਰਤਿਭਾ ਸਾਨੀ।
1: ਮਨੁੱਖ ਤੇ ਜੀਵਨ ਦੀ ਪਹਿਲੀ ਇਕਾਈ ਹੁੰਦਾ ਹੈ ਉਹਦਾ ਪਰਿਵਾਰ। ਪਹਿਲੀ ਸਾਹ ਤੋਂ ਲੈ ਕੇ ਆਖਰੀ ਸਾਹ ਤੱਕ ਪਰਿਵਾਰ ਸਭ ਤੋਂ ਮਹੱਤਵਪੂਰਨ ਇਕਾਈ ਹੁੰਦਾ ਹੈ। ਪਰਿਵਾਰ ਹੀ ਇੱਕ ਮਨੁੱਖ ਨੂੰ ਦੂਜੇ ਨਾਲ ਜੋੜਦਾ ਹੈ, ਰਿਸ਼ਤਿਆਂ ਨਾਲ ਜੋੜਦਾ ਹੈ, ਸੰਬੰਧਾਂ ਨਾਲ ਜੋੜਦਾ ਹੈ। ਸਮਾਜ ਹੋਰ ਇੱਕ ਬੰਦੇ ਦੇ ਵਿੱਚ ਇੱਕ ਪੁਲ ਦਾ ਕੰਮ ਕਰਦਾ ਹੈ ਪਰਿਵਾਰ। ਪਰਿਵਾਰ ਤੋਂ ਵੱਖ ਮਨੁੱਖ ਹਵਾ ਵਿੱਚ ਉੱਡਦੇ ਪੱਤੇ ਵਾਂਗ ਬਣ ਜਾਂਦਾ ਹੈ। ਇਹ ਸਾਡੇ ਖੂਨ ਦੇ ਰਿਸ਼ਤੇ, ਜਨਮ ਦੇ ਰਿਸ਼ਤੇ ਹੀ ਸਾਨੂੰ ਹਰ ਪਲ ਹਰ ਹਾਲ ਵਿੱਚ ਇੱਕ ਮਜ਼ਬੂਤ ਆਧਾਰ ਅਤੇ ਸਹਾਰਾ ਦਿੰਦੇ ਨੇ। ਮੁਸ਼ਕਿਲ ਵੇਲੇ ਭਾਵਨਾਤਮਕ ਹੌਸਲਾ ਅਤੇ ਸਾਥ ਦਿੰਦੇ ਨੇ। ਪਰਿਵਾਰ ਤੋਂ ਹੀ ਕਿਸੇ ਦੀ ਸਮਾਜ ਵਿੱਚ ਪਛਾਣ ਬਣਦੀ ਹੈ। ਦਾਦਾ ਦਾਦੀ, ਮਾਂ ਬਾਪ ਦੇ ਨਾਂ ਤੋਂ ਹੀ ਬੱਚੇ ਦੀ ਪਛਾਣ ਹੁੰਦੀ ਹੈ। ਲੋਕ ਇਹੀ ਕਹਿੰਦੇ ਨੇ, ਉਹ ਸ਼ਰਮਾ ਜੀ ਦੇ ਬੱਚੇ ਨੇ, ਉਹਦੀ ਮਾਂ ਤਾਂ ਪੜ੍ਹੀ ਲਿਖੀ ਹੈ, ਤਾਂ ਹੀ ਉਹ ਵੀ ਹੁਸ਼ਿਆਰ ਕੁੜੀ ਹੈ। ਤੁਸੀਂ ਰੋਜ਼ ਆਪਣੇ ਆਂਢ ਗੁਆਂਢ ਵੀ ਦੇਖਦੇ ਸੁਣਦੇ ਹੋ, ਜਿਵੇਂ ਪਰਿਵਾਰ ਹੋਏਗਾ ਉਂਝੇ ਅਗਲੀ ਪੀੜ੍ਹੀ ਹੋਏਗੀ। ਪਰਿਵਾਰ ਤੋਂ ਹੀ ਨਿਆਣੇ ਨੂੰ ਪਹਿਲੇ ਸਬਕ ਮਿਲਦੇ ਨੇ। ਮਾਂ ਬਾਪ ਰਿਸ਼ਤੇ ਨਾਤਿਆਂ ਤੋਂ ਹੀ ਆਪਣੇ ਪਰਾਏ ਦੀ ਪਛਾਣ ਹੁੰਦੀ ਹੈ। ਦਿਨ ਰਾਤ ਖਾਣ ਪਾਣ ਦੇ ਸਮੇਂ ਅਤੇ ਨਿਯਮ ਪਤਾ ਲੱਗਦੇ ਨੇ। ਘਰ ਤੋਂ ਹੀ ਬੱਚਾ ਰਲ ਕੇ ਰਹਿਣਾ ਸਿੱਖਦਾ ਹੈ। ਮਨਪਸੰਦ ਚੀਜ਼ ਵੀ ਘਰ ਵਿੱਚ ਵੰਡ ਕੇ ਖਾਣਾ ਪਰਿਵਾਰ ਹੀ ਸਿਖਾਉਂਦਾ ਹੈ। ਛੋਟੇ ਬੱਚੇ ਦੀਆਂ ਜਿੱਦਾਂ ਦਾਦੀ ਨਾਨੀ ਹੀ ਪਿਆਰ ਨਾਲ ਮੁਕਾਉਂਦੀਆਂ ਨੇ। ਕਿਸੇ ਵੀ ਨਿਆਣੇ ਲਈ ਮਾਂ ਬਸ ਉਹਦੀ ਹੀ ਹੁੰਦੀ ਹੈ। ਕੋਈ ਮਾਂ ਨਾਲ ਗੱਲ ਵੀ ਕਰੇ ਤਾਂ ਬੱਚਾ ਰੋਣ ਲੱਗ ਜਾਂਦਾ ਹੈ। ਇਹ ਪਰਿਵਾਰ ਤੋਂ ਹੀ ਮਨੁੱਖ ਸਿੱਖਦਾ ਹੈ ਕਿ ਮਾਂ ਸਭ ਦੇ ਕੰਮ ਬਰਾਬਰ ਕਰੇਗੀ ਅਤੇ ਸਭ ਨੂੰ ਉਹਦੀ ਸੁਣਨੀ ਵੀ ਹੈ ਔਰ ਮੰਨਣੀ ਵੀ ਹੈ। ਖੇਡਦੇ ਜੇ ਬੱਚਾ ਡਿੱਗ ਜਾਏ, ਚੋਟ ਲੱਗ ਜਾਏ ਤੇ ਉਹ ਦਰਦ ਚੁੱਪ ਕਰਕੇ ਸਹਿ ਜਾਂਦਾ ਹੈ। ਪਰ ਜੇ ਮਾਂ, ਦਾਦੀ ਜਾਂ ਘਰ ਦਾ ਕੋਈ ਵਡੇਰਾ ਸਾਹਮਣੇ ਹੋਏ ਤੇ ਰੋਣ ਲੱਗਦਾ ਹੈ। ਇਹ ਇੱਕ ਭਾਵਨਾਤਮਕ ਸੁਰੱਖਿਆ ਸਿਰਫ ਪਰਿਵਾਰ ਤੋਂ ਹੀ ਆਉਂਦੀ ਹੈ। ਆਪਣੇ ਪਰਿਵਾਰ ਦਾ ਪਿਆਰ, ਗੁੱਸਾ ਸਭ ਸਾਡੇ ਅੱਛੇ ਲਈ ਹੁੰਦੀ ਹੈ। ਮਾਂ ਬਾਪ ਘਰ ਦੇ ਵੱਡੇ ਪਿਆਰ ਕਿਸੇ ਮਤਲਬ ਜਾਂ ਲੈਣ ਦੇਣ ਦੇ ਸੌਦੇ ਲਈ ਨਹੀਂ ਕਰਦੇ, ਬਸ ਉਹ ਵੱਡੇ ਨੇ ਅਤੇ ਬੱਚਿਆਂ ਲਈ ਪਿਆਰ ਬੇਇੰਤਹਾ ਕਰਦੇ ਨੇ। ਘਰ ਦੇ ਲੋਕ ਗਲਤੀ ਸੁਧਾਰ ਕੇ ਕੋਈ ਤਨਖਾਹ ਨਹੀਂ ਮੰਗਦੇ, ਸਾਨੂੰ ਕੋਈ ਨੁਕਸਾਨ ਨਾ ਹੋਏ, ਕੋਈ ਚੋਟ ਜਾਂ ਧੋਖਾ ਨਾ ਦੇ ਜਾਏ। ਇਸ ਲਈ ਸੰਭਾਲ ਕੇ, ਸਮਝਾ ਕੇ ਵਰਤਣਾ ਸਿਖਾਉਂਦੇ ਨੇ। ਆਪਣੇ ਘਰ, ਆਪਣੇ ਪਰਿਵਾਰ ਵਿੱਚ ਆਉਣ ਲਈ, ਨਾਲ ਬੈਠਣ, ਗੱਲ ਕਰਨ, ਖਾਣ ਪਾਣ ਲਈ ਸਾਨੂੰ ਕਿਸੇ ਡਿਗਰੀ ਜਾਂ ਲਾਗ ਲਪੇਟ ਦੀ ਲੋੜ ਨਹੀਂ ਪੈਂਦੀ। ਜਿਵੇਂ ਉਹ ਜੈਸੇ ਉਹ ਬਾਹਾਂ ਖੋਲ੍ਹ ਕੇ ਦਿਲ ਨਾਲ ਅਪਣਾ ਲੈਂਦੇ ਨੇ। ਘਰ ਔਰ ਆਪਣਿਆਂ ਵਿੱਚ ਨਾ ਸਟੇਟਸ, ਨਾ ਰੂਪ ਰੰਗ, ਨਾ ਕੱਪੜਿਆਂ ਨੂੰ ਨਾਪਦੇ ਨੇ, ਬਸ ਹੁੰਦੀ ਹੈ ਇੱਕ ਬਿਨਾਂ ਕਿਸੇ ਮਤਲਬ ਦੀ ਪਿਆਰ ਭਰੀ ਸੁਰੱਖਿਆ। ਮਨੁੱਖ 'ਤੇ ਕਿਸੇ ਵਕਤ ਕੋਈ ਉਤਾਰ ਚੜ੍ਹਾਵ ਆਏ, ਕੋਈ ਤਕਲੀਫ ਆ ਜਾਏ ਤੇ ਅੱਧੀ ਰਾਤੀ ਵੀ ਉਹ ਪਰਿਵਾਰ ਹੀ ਸਭ ਤੋਂ ਪਹਿਲੇ ਭੱਜਦੇ ਆਉਂਦੇ ਨੇ। ਭੈਣ ਭਰਾ ਦਾ ਕਹਿਣਾ, ਓਏ ਡਰਦਾ ਕਿਉਂ ਏ, ਮੈਂ ਖੜ੍ਹਾ ਨਾ ਤੇਰੇ ਪਿੱਛੇ, ਹਰ ਮੁਸ਼ਕਿਲ ਲੰਘਣ ਦਾ ਹੌਸਲਾ ਭਰ ਦਿੰਦੇ ਨੇ। ਇਹੀ ਪਿਆਰੇ ਬੋਲ ਆਪਣਿਆਂ ਦੇ ਮਰਦੇ ਬੰਦੇ ਨੂੰ ਵੀ ਜੀਣ ਦੀ ਚਾਹ ਭਰ ਦਿੰਦੇ ਨੇ। ਇਹ ਮਾਨਸਿਕ ਸਹਿਯੋਗ ਸਰੀਰ ਵਿੱਚ ਨਈ ਤਾਕਤ ਭਰ ਦਿੰਦਾ ਏ ਅਤੇ ਬੰਦਾ ਫਿਰ ਤੋਂ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਦੋ ਹੱਥ ਕਰਨ ਲਈ ਤਿਆਰ ਹੋ ਜਾਂਦਾ ਏ। ਸਮਾਜ ਵਿੱਚ ਰਲ ਮਿਲ ਕੇ ਆਪਸ ਵਿੱਚ ਮਦਦ ਕਰਕੇ ਰਹਿਣਾ ਮਨੁੱਖ ਪਰਿਵਾਰ ਤੋਂ ਹੀ ਪਹਿਲੇ ਸਿੱਖਦਾ ਏ। ਘਰ ਤੋਂ ਹੀ ਮਨੁੱਖ ਵੱਡਿਆਂ ਨੂੰ

0: ਇਹੀ ਨਿੱਕੀਆਂ ਵੱਡੀਆਂ ਸਹਾਇਤਾਵਾਂ ਮਨੁੱਖ ਦਾ ਦਿਮਾਗ, ਸਿਹਤ, ਹਾਜ਼ਮਾ ਵੀ ਤੰਦਰੁਸਤ ਰੱਖਦੇ ਨੇ। ਪਰਿਵਾਰ ਤੋਂ ਪੀੜ੍ਹੀ ਦਰ ਪੀੜ੍ਹੀ ਇੱਕ ਡੋਰ ਬਣਦੀ ਏ। ਕਦੇ ਮਾਂ ਬਾਪ ਬੱਚਿਆਂ ਨੂੰ ਪਰਵਾਨ ਚੜ੍ਹਾਉਂਦੇ ਨੇ, ਉਹਨਾਂ ਲਈ ਤਨ ਮਨ ਧਨ ਲਾ ਦਿੰਦੇ ਨੇ, ਉਹਨਾਂ ਦੀ ਸਿੱਖਿਆ, ਸੰਸਕਾਰਾਂ, ਵਿਵਹਾਰ ਨੂੰ ਵੱਧ ਤੋਂ ਵੱਧ ਸੁਧਾਰਦੇ ਨੇ। ਫਿਰ ਉਹਨਾਂ ਦੇ ਬੁਢਾਪੇ ਵਿੱਚ ਇਹੀ ਬੱਚੇ ਉਹਨਾਂ ਦਾ ਸਹਾਰਾ ਬਣਦੇ ਨੇ। ਉਮਰ ਦੀ ਕਮਜ਼ੋਰੀ ਅਤੇ ਪੈਸੇ ਦੀ ਕਮੀ ਨੂੰ ਆਪਣੇਪਨ ਨਾਲ, ਦੇਖਭਾਲ ਨਾਲ ਮਿਟਾਉਂਦੇ ਨੇ। ਪਿਛਲੇ ਸਮਿਆਂ ਵਿੱਚ ਸਿਰਫ ਖੂਨ ਦੇ ਅਤੇ ਕਾਨੂੰਨ ਦੇ ਰਿਸ਼ਤੇ ਵਾਲੇ ਪਰਿਵਾਰ ਅਖਾਂਦੇ ਸਨ, ਪਰ ਅੱਜ ਦੀ ਦੌੜਦੀ ਜ਼ਿੰਦਗੀ ਵਿੱਚ ਦੋਸਤਾਂ ਦੇ, ਗੁਰੂਆਂ ਦੇ, ਹੋਰ ਸੋਸ਼ਲ ਮੀਡੀਆ ਦੇ ਸਮੁਦਾਏ ਵੀ ਪਰਿਵਾਰ ਜਿਹੇ ਹੀ ਬਣ ਗਏ ਨੇ। ਮੁਸ਼ਕਿਲ ਵੇਲੇ ਇਹ ਸਭ ਵੀ ਬਿਨਾਂ ਕਿਸੇ ਸ਼ਰਤ ਜਾਂ ਲਾਲਚ ਦੇ ਮਦਦ ਕਰਦੇ ਨੇ। ਇਹਨਾਂ ਪਰਿਵਾਰਾਂ ਦੇ ਢਾਂਚੇ ਨਾਲ ਕੋਈ ਮਨੁੱਖ ਆਪਣੀ, ਆਪਣੇ ਕੰਮ ਦੀ ਕਦਰ ਪਛਾਣਦਾ ਏ, ਆਪਣੇ ਆਪ ਦੇ ਹੋਣ ਦਾ ਇੱਕ ਸੁੰਦਰ ਅਹਿਸਾਸ ਹੁੰਦਾ ਏ। ਜਦੋਂ ਵੱਡੇ ਘਰ ਦੇ ਬੱਚਿਆਂ ਦੇ ਆਪਸੀ ਝਗੜੇ ਅਤੇ ਮੁਸ਼ਕਲਾਂ ਸੁਲਝਾਉਂਦੇ ਨੇ ਅਤੇ ਬੱਚੇ ਉਹਨਾਂ ਨੂੰ, ਉਹਨਾਂ ਦੇ ਤਰੀਕਿਆਂ ਨੂੰ ਵੇਖ ਕੇ ਸਿੱਖਿਆ ਲੈਂਦੇ ਨੇ। ਕਦੇ ਪੈਸੇ ਦੀ ਲੋੜ ਹੋਵੇ ਤਾਂ ਸਭ ਤੋਂ ਪਹਿਲੇ ਪਰਿਵਾਰ ਹੀ ਮਦਦ ਕਰਦਾ ਏ। ਨਿੱਕੇ ਨਿੱਕੇ ਪਰਿਵਾਰ ਜੇ ਸਵਸਥ, ਹੱਸਦੇ, ਵੱਧਦੇ ਫੁੱਲਦੇ ਨੇ ਤਾਂ ਹੀ ਉਹਨਾਂ ਤੋਂ ਮਿਲ ਕੇ ਇੱਕ ਵੱਡਾ ਸਵਸਥ, ਖੁਸ਼ਹਾਲ ਸਮਾਜ ਬਣਦਾ ਏ। ਮਜ਼ਬੂਤ ਅਤੇ ਸਵਸਥ ਪਰਿਵਾਰ ਹੀ ਅਜਿਹੇ ਮਨੁੱਖ ਦਾ ਨਿਰਮਾਣ ਕਰਦਾ ਏ ਜਿਹੜਾ ਸਮਾਜ ਲਈ ਕਲਿਆਣਕਾਰੀ ਕੰਮ ਕਰੇ, ਸਮਾਜ ਨੂੰ ਵਿਕਾਸ ਰਾਹੀਂ ਲੈ ਜਾਏ। ਅੱਛਾ ਮਨੁੱਖ ਪਰਿਵਾਰ ਅਤੇ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਕਰਦਾ ਏ। ਪਰਿਵਾਰ ਇੱਕ ਅਜਿਹੀ ਮਜ਼ਬੂਤ, ਨਰਮ, ਸਥਿਰ, ਸੁਰੱਖਿਅਤ ਮਸ਼ੀਨ ਵਾਂਗ ਹੁੰਦੀ ਏ ਜੋ ਦੁਨੀਆ ਦੀ ਹਰ ਮੁਸ਼ਕਿਲ ਦਾ ਹੱਲ ਟੂੰਝ ਸਕਦੀ ਏ। ਸਭ ਤੋਂ ਮਹੱਤਵਪੂਰਨ ਪੁਰਜਾ ਜਾਂ ਪਹੀਆ ਹੁੰਦਾ ਏ ਕਿਸੇ ਵੀ ਸਮਾਜ ਦਾ ਪਰਿਵਾਰ। ਮਾਂ ਬਾਪ ਵੱਡੇ ਬੱਚਿਆਂ ਨੂੰ ਡਾਂਟਦੇ, ਮਾਰਦੇ ਨੇ, ਗਲਤੀ ਕਰਨ 'ਤੇ ਰੋਕਦੇ ਨੇ, ਪਰ ਪਿਆਰ ਵੀ ਵੱਧ ਕਰਦੇ ਨੇ। ਇੱਕ ਕੰਡਾ ਵੀ ਬੱਚੇ ਨੂੰ ਚੁੱਭ ਜਾਏ ਤਾਂ ਮਾਂ ਪੂਰਾ ਘਰ ਸਿਰ 'ਤੇ ਚੁੱਕ ਲੈਂਦੀ ਏ। ਆਪ ਭੁੱਖ ਪਿਆਸ ਸਹਿ ਕੇ ਵੀ ਬੱਚੇ ਦੀ ਹਰ ਜ਼ਰੂਰਤ ਪੂਰੀ ਕਰਦੇ ਨੇ ਮਾਂ ਬਾਪ। ਉਹਨਾਂ ਨੂੰ ਪੜ੍ਹਾ ਲਿਖਾ ਕੇ ਕਾਬਿਲ ਨਾਗਰਿਕ ਬਣਾਉਂਦੇ ਨੇ, ਸਮਾਜ ਵਿੱਚ ਇੱਜ਼ਤ ਨਾਲ ਪਛਾਣੇ ਜਾਂਦੇ ਨੇ। ਇਹੀ ਚੱਕਰ ਪੀੜ੍ਹੀਆਂ ਤੋਂ ਚੱਲਦਾ ਰਹਿੰਦਾ ਏ। ਪਰ ਮੁੱਕਦੀ ਗੱਲ ਇਹ ਏ, ਸਮਾਜ ਜਾਂ ਦੁਨੀਆ ਦੀ ਧੁਰੀ ਪਰਿਵਾਰ ਹੀ ਹੈ। ਪਰਿਵਾਰ ਨਹੀਂ ਤਾਂ ਮਨੁੱਖ ਠੋਕਰਾਂ ਖਾਂਦਾ, ਡਿੱਗਦਾ, ਉੱਠਦਾ, ਬਸ ਜ਼ਿੰਦਗੀ ਦੇ ਵਰੇ ਪੂਰੇ ਕਰਦਾ ਏ। ਪਰ ਜੇ ਮਨੁੱਖ ਨੂੰ ਕਿਸੇ ਵੀ ਸੂਰਤ ਵਿੱਚ ਪਰਿਵਾਰ ਦੀ, ਆਪਣਿਆਂ ਦੀ ਪਛਾਣ, ਸੁਰੱਖਿਆ, ਭਾਵਨਾਤਮਕ, ਮਾਲੀ ਮਦਦ ਮਿਲ ਜਾਏ ਤਾਂ ਨਿੱਕੀ ਜਿਹੀ ਜ਼ਿੰਦੜੀ ਵਿੱਚ ਹੀ ਵੱਡੇ ਵੱਡੇ ਕਮਾਲ ਕਰ ਸਕਦਾ ਏ। ਪਰਿਵਾਰ ਹਰ ਸਮਾਜ, ਮਨੁੱਖ ਦੇ ਕਲਿਆਣ ਅਤੇ ਤਰੱਕੀ ਦੀ ਨੀਂਹ ਪੱਥਰ ਹੁੰਦਾ ਏ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਤਿਭਾ ਸਾਨੀ ਦੀ ਵਾਰਤਾ, ਮਨੁੱਖੀ ਜੀਵਨ ਵਿੱਚ ਪਰਿਵਾਰ ਦੀ ਅਹਿਮੀਅਤ। ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਏ ਮੁਹੰਮਦ ਰਫੀ ਦਾ ਗਾਇਆ ਫਿਲਮ ਜਿੰਦੜੀ ਯਾਰ ਦੀ ਤੋਂ ਇਹ ਗੀਤ।

0: गाने के साथ साथ मैं एक मेल शामिल करना चाहूंगी। नौशाद सलमानी और इनके परिवार के सभी सदस्य ने ये हमें मेल भेजा है। इसी के साथ अपनी दोस्त नंदा इस्सर को अनुमति दीजिए, फिर मिलेंगे एक और यादगार फिल्म के साथ। तब तक के लिए नमस्कार और सुनते रहिए, बने रहिए अपने प्यारे चैनल इंद्रप्रस्थ चैनल पर। ये आकाशवाणी दिल्ली का इंद्रप्रस्थ चैनल है, आइए सुनते हैं समाचार।
1: नमस्कार, ये आकाशवाणी है। खबरों के इस बुलेटिन में अमन देव। पहला चोणवीं खबरां। प्रधानमंत्री नरेंद्र मोदी इंडोनेशिया, ऑस्ट्रेलिया ते न्यूजीलैंड के 6 दिनों के सफल दौरे तो बाद नवी दिल्ली परत आए ने। कर्मचारी भविख निधि संगठन ईपीएफओ ने माफी स्कीम 2026 शुरू की है। कतर के सबक अमीर शेख अहमद बिन खलीफा अल थानी का 74 साल की उम्र च देहांत हो गया है। अमरीका ने आज सवेरे ईरान से ताजा हवाई हमले किए ने। फीफा फुटबाल विश्व कप च सैमीफाइनल मुकाबले तय हो गए ने। फ्रांस का स्पेन नाल ते अर्जेंटीना का इंग्लैंड नाल मुकाबला होगा। प्रधानमंत्री नरेंद्र मोदी इंडोनेशिया, ऑस्ट्रेलिया ते न्यूजीलैंड के 6 दिनों के सफल दौरे तो बाद नवी दिल्ली परत आए ने। तीन देशों के दौरे के पहले पड़ाव च श्री मोदी ने राष्ट्रपति प्रोबोवो सुबियांतो के सदे ते इस महीने की 6 तो 8 तरीक तक इंडोनेशिया का दौरा किया। इस दौरे दौरान प्रधानमंत्री ने इंडोनेशियाई राष्ट्रपति नाल दुवली गलबात की, दुवली भाईवाली की प्रगति की समीक्षा की। अपने दौरे के दूजे पड़ा लई प्रधानमंत्री मोदी ने ऑस्ट्रेलिया के मेलबोर्न का दौरा किया। श्री मोदी ने ऑस्ट्रेलिया के प्रधानमंत्री एंथनी एल्बनिस नाल तीजे भारत ऑस्ट्रेलिया सालाना सम्मेलन में हिस्सा लिया। अपने दौरे दौरान प्रधानमंत्री मोदी ने भारत ऑस्ट्रेलिया सीईओ फोरम विच भी शिरकत की, जिथे उन्होंने दोहां देशां दे चोटी दे कारोबारी आगुआं दे इकट्ठ नूं संबोधन किया। दौरे दे तीजे ते आखरी पड़ाव विच प्रधानमंत्री ने न्यूजीलैंड दे प्रधानमंत्री क्रिस्टोफर लक्सन दे सद्दे ते 10 तों 11 जुलाई तक ऑकलैंड दा दौरा किया। न्यूजीलैंड दा इह दौरा 40 सालां विच किसी भारतीय प्रधानमंत्री दा पहला दौरा सी। भारतीय जनता पार्टी ने कहा कि भारत हिंद महासागर ते हिंद प्रशांत खेतरां विच इक स्थिर शक्ति वजों उभरिया है। नवी दिल्ली विच इक प्रेस कानफ्रेंस नूं संबोधन करदिआं पार्टी दे बुलारे संबित पात्रा ने कहा कि प्रधानमंत्री नरेंद्र मोदी ने हाल ही विच सैशल्स ते इंडोनेशिया दा दौरा कीता है तां जो रणनीतिक संबंधां नूं होर मजबूत कीता जा सके। उन्होंने भारत ते न्यूजीलैंड विचकार मुक्त व्यापार समझौते नूं इक महत्वपूर्ण प्राप्ति दस्सिआ। श्री पात्रा ने प्रधानमंत्री दे इंडोनेशिया, ऑस्ट्रेलिया ते न्यूजीलैंड दे दौरे दियां 10 मुख प्राप्तियां नूं उजागर कीता। इन्हां विच हिंद महासागर ते हिंद प्रशांत रणनीतिक गठजोड़, रक्षा ते समुद्री सहयोग शामिल है।
2: हम एक स्टेबिलाइजिंग फोर्स बनके इंडो पैसिफिक और इंडियन ओशन में आज उभर पाए हैं, इसी को प्रधानमंत्री एक साथ लेके आ रहे हैं। प्रधानमंत्री जी ने अपने परिश्रम से, अपने स्टेट्समैनशिप से अपने पॉलिसी को भारत में लागू करके बाकी देशों को दिखाया और सभी देशों ने एक्सेप्ट किया कि यस, लेट दिस बी द फ्रेमवर्क, लेट इंडिया डिसाइड द फ्रेमवर्क। हम इस फ्रेमवर्क पे एक लॉन्ग टर्म कोऑपरेशन, आप सोचिए ये कितनी बड़ी जीत है।
1: उन्होंने कहा कि पहली बार भारत रक्षा उपकरणों के बरामदकार वजों उभर रहा है। उन्होंने अगे कहा कि भारत और ऑस्ट्रेलिया ने रक्षा और सुरक्षा सहयोग बारे एक साझा ऐलान जारी किया है। कर्मचारी भविख निधि संगठन ईपीएफओ ने माफी स्कीम 2026 शुरू की है। इस स्कीम तहत आमदन टैक्स एक्ट 1961 अधीन मानता प्राप्त छोट नाल प्रोविडेंट फंड चलाउण वाले अदारियां नूं अपनी स्थिति नूं नियमित करन लई एक वार दा मौका प्रदान किया गया है। किरत ते रोजगार मंत्रालय ने कहा है कि इह स्कीम 6 महीनियां दी म्याद लई लागू होएगी। ਇਹ ਉਨ੍ਹਾਂ ਅਦਾਰਿਆਂ ਤੇ ਲਾਗੂ ਹੁੰਦੀ ਹੈ ਜੋ ਆਮਦਨ ਟੈਕਸ ਐਕਟ 1961 ਤਹਿਤ ਮਾਨਤਾ ਪ੍ਰਾਪਤ ਪ੍ਰੋਵੀਡੈਂਟ ਫੰਡ ਟਰੱਸਟ ਚਲਾਉਂਦੇ ਨੇ। ਮੰਤਰਾਲੇ ਅਨੁਸਾਰ ਯੋਗ ਅਦਾਰਿਆਂ ਨੂੰ ਸਬੰਧਤ ਖੇਤਰੀ ਦਫ਼ਤਰ ਨੂੰ ਈਮੇਲ ਰਾਹੀਂ ਇਕ ਰਸਮੀ ਅਰਜ਼ੀ ਜਮ੍ਹਾਂ ਕਰਾਉਣੀ ਹੋਏਗੀ। ਛੋਟ ਪ੍ਰਾਪਤ ਪ੍ਰੋਵੀਡੈਂਟ ਫੰਡ ਇਕ ਮਾਲਕ ਪ੍ਰਬੰਧਤ ਪੀਐਫ ਸਕੀਮ ਹੈ ਜੋ ਕਿ ਇਕ ਨਿੱਜੀ ਟਰੱਸਟ ਵੱਲੋਂ ਅੰਦਰੂਨੀ ਤੌਰ ਤੇ ਚਲਾਈ ਜਾਂਦੀ ਹੈ, ਨਾ ਕਿ ਸਿੱਧੇ ਈਪੀਐਫਓ ਰਾਹੀਂ। ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ FSSAI ਨੇ खपतकारा दी शिकायतों तो बाद स्विगी इंस्टामार्ट नू नौ नोटिस जारी किए ने। एक सोशल मीडिया पोस्ट में FSSAI ने कहा कि स्विगी नू एक वेरवे सहित स्पष्टीकरण ते पालना रिपोर्ट जमा करवाने का निर्देश दिता गया, नहीं तो ढुकवीं कानूनी कार्रवाई की जाएगी। खपतकारा दी शिकायतों में स्विगी इंस्टामार्ट ते म्याद पुग चुके खराब सड़े हुए दूषित ते असुरक्षित भोजन उत्पादों की सप्लाई करने का इल्जाम लाया गया है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕਤਰ ਦੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ 74 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਕਤਰ ਨੂੰ ਕੂਟਨੀਤੀ, ਮੀਡੀਆ ਤੇ ਨਿਵੇਸ਼ ਦੇ ਖੇਤਰਾਂ ਵਿਚ ਇਕ ਵੱਡੀ ਵਿਸ਼ਵ ਤਾਕਤ ਵਜੋਂ ਸਥਾਪਿਤ ਕੀਤਾ। ਖੇਤਰੀ ਪਰੰਪਰਾ ਨੂੰ ਤੋੜਦੇ ਹੋਏ ਸ਼ੇਖ ਹਮਦ ਨੇ 18 ਸਾਲ ਕਤਰ ਤੇ ਰਾਜ ਕਰਨ ਤੋਂ ਬਾਅਦ 2013 ਵਿਚ ਸਵੈ ਇੱਛਾ ਨਾਲ ਆਪਣੇ ਪੁੱਤਰ ਨੂੰ ਸੱਤਾ ਸੌਂਪ ਦਿੱਤੀ। ਉਨ੍ਹਾਂ ਦੀ ਅਗਵਾਈ ਹੇਠ ਕਤਰ ਇਕ ਆਲਮੀ ਊਰਜਾ ਸ਼ਕਤੀ ਵਜੋਂ ਉਭਰਿਆ। ਉਨ੍ਹਾਂ ਨੇ ਅਲ ਜਜ਼ੀਰਾ ਨਿਊਜ਼ ਨੈਟਵਰਕ ਦੀ ਸ਼ੁਰੂਆਤ ਕੀਤੀ, ਅੰਤਰਰਾਸ਼ਟਰੀ ਨਿਵੇਸ਼ ਦਾ ਵਿਸਥਾਰ ਕੀਤਾ ਤੇ 2022 ਫੀਫਾ ਵਿਸ਼ਵ ਕੱਪ ਦੀ ਸਫਲਤਾ ਪੂਰਵਕ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਇਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਕਤਰ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਉੱਚ ਪੱਧਰਾਂ ਤੱਕ ਪਹੁੰਚਾਇਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਉਨ੍ਹਾਂ ਨੂੰ ਇਕ ਸੱਚੇ ਦੋਸਤ ਵਜੋਂ ਯਾਦ ਕਰਦਾ ਹੈ। ਸ੍ਰੀ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਅਤੇ ਪੂਰੇ ਸ਼ਾਹੀ ਪਰਿਵਾਰ ਤੇ ਕਤਰ ਦੇ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ। ਅਮਰੀਕਾ ਨੇ ਅੱਜ ਸਵੇਰੇ ਈਰਾਨ ਤੇ ਤਾਜ਼ਾ ਹਵਾਈ ਹਮਲੇ ਕੀਤੇ ਨੇ। ਹਵਾਈ ਹਮਲੇ ਉਦੋਂ ਹੋਏ ਜਦੋਂ ਈਰਾਨ ਨੇ ਹੋਰਮੁਜ਼ ਜਲ ਮਾਰਗ ਚ ਇਕ ਵਪਾਰਕ ਜਹਾਜ਼ ਤੇ ਹਮਲਾ ਕੀਤਾ ਤੇ ਇਸ ਨੂੰ ਅੱਗ ਲਾ ਦਿੱਤੀ, ਜਿਸ ਤੇ ਚਾਲਕ ਦਲ ਨੂੰ ਜਹਾਜ਼ ਛੱਡਣ ਲਈ ਮਜਬੂਰ ਹੋਣਾ ਪਿਆ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਉਸਨੇ ਮਿਜ਼ਾਈਲ, ਡਰੋਨ ਅਤੇ ਸੰਚਾਰ ਸਹੂਲਤਾਂ ਸਮੇਤ ਲਗਭਗ 140 ਈਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਈਰਾਨ ਨੇ ਬਹਿਰੀਨ, ਕੁਵੈਤ, ਕਤਰ ਅਤੇ ਸੰਯੁਕਤ ਅਰਬ ਇਮੀਰਾਤ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਤੇ ਡਰੋਨ ਹਮਲਿਆਂ ਨਾਲ ਜਵਾਬੀ ਕਾਰਵਾਈ ਕੀਤੀ ਹੈ। ਈਰਾਨ ਨੇ ਜਾਰਡਨ ਵਿਚ ਅਮਰੀਕੀ ਫੌਜੀ ਅੱਡੇ ਤੇ ਹਮਲੇ ਕਰਨ ਦਾ ਵੀ ਦਾਅਵਾ ਕੀਤਾ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਕਿਹੈ ਕਿ ਉਸਨੇ ਅਗਲੇ ਨੋਟਿਸ ਤੱਕ ਹੋਰਮੁਜ਼ ਸਟ੍ਰੇਟ ਬੰਦ ਕਰ ਦਿੱਤਾ ਹੈ। ਇਸ ਨੇ ਅਮਰੀਕੀ ਹਮਲੇ ਜਾਰੀ ਰਹਿਣ ਤੇ ਹੋਰ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਚ ਸੈਮੀਫਾਈਨਲ ਮੁਕਾਬਲੇ ਤੈਅ ਹੋ ਗਏ ਨੇ। ਪਹਿਲਾ ਸੈਮੀਫਾਈਨਲ ਬੁੱਧਵਾਰ ਨੂੰ ਫਰਾਂਸ ਤੇ ਸਪੇਨ ਵਿਚਕਾਰ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 12:30 ਵਜੇ ਸ਼ੁਰੂ ਹੋਏਗਾ। ਦੂਜਾ ਸੈਮੀਫਾਈਨਲ ਵੀਰਵਾਰ ਨੂੰ ਇੰਗਲੈਂਡ ਤੇ ਅਰਜਨਟੀਨਾ ਵਿਚਕਾਰ ਖੇਡਿਆ ਜਾਏਗਾ। ਇੰਗਲੈਂਡ ਨੇ ਵਾਧੂ ਸਮੇਂ ਵਿਚ ਨਾਰਵੇ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ, ਜਦੋਂ ਕਿ ਅਰਜਨਟੀਨਾ ਨੇ ਅੱਜ ਤੜਕੇ ਸਵਿਟਜ਼ਰਲੈਂਡ ਨੂੰ 3-1 ਨਾਲ ਹਰਾਇਆ। ਦੋਵੇਂ ਸੈਮੀਫਾਈਨਲ ਮੈਚਾਂ ਦੇ ਜੇਤੂ 20 ਜੁਲਾਈ ਨੂੰ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿਚ ਖਿਤਾਬੀ ਮੁਕਾਬਲੇ ਵਿਚ ਆਹਮੋ ਸਾਹਮਣੇ ਹੋਣਗੇ। ਅੱਜ 2 ਵਿੰਬਲਡਨ ਖਿਤਾਬਾਂ, ਪੁਰਸ਼ ਸਿੰਗਲਜ਼ ਤੇ ਮਹਿਲਾ ਡਬਲਜ਼ ਦਾ ਫੈਸਲਾ ਹੋਏਗਾ। ਪੁਰਸ਼ ਸਿੰਗਲਜ਼ ਚ ਦੁਨੀਆ ਦੇ ਨੰਬਰ 1 ਖਿਡਾਰੀ ਜਾਨਿਕ ਸਿੰਨਰ ਦਾ ਭਾਰਤੀ ਸਮੇਂ ਅਨੁਸਾਰ ਰਾਤੀਂ 8:30 ਵਜੇ ਜਰਮਨੀ ਦੇ ਅਲੈਗਜ਼ੈਂਡਰ ਜ਼ਵਰੇਵ ਨਾਲ ਮੁਕਾਬਲਾ ਹੋਏਗਾ। ਸਿੰਨਰ ਨੇ ਸੈਮੀਫਾਈਨਲ ਚ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਖਿਤਾਬੀ ਮੁਕਾਬਲੇ ਲਈ ਆਪਣੀ ਜਗ੍ਹਾ ਪੱਕੀ ਕੀਤੀ, ਜਦੋਂ ਕਿ ਜ਼ਵਰੇਵ ਬਰਤਾਨੀਆ ਦੇ ਆਰਥਰ ਫੇਰੀ ਨੂੰ ਹਰਾ ਕੇ ਆਪਣੇ ਪਹਿਲੇ ਵਿੰਬਲਡਨ ਫਾਈਨਲ ਚ ਪਹੁੰਚਿਆ ਹੈ। ਮਹਿਲਾ ਡਬਲ ਚ ਚੀਨ ਦੀ ਗੋ ਹਾਨਿਊ ਅਤੇ ਫਰਾਂਸ ਦੀ ਕ੍ਰਿਸਟੀਨਾ ਮਾਲਦੇਨੋਵਿਚ ਦੀ ਜੋੜੀ, ਕੈਨੇਡਾ ਦੀ ਗੈਬਰੀਅਲ ਡਾਬਰੋਵਸਕੀ ਅਤੇ ਬ੍ਰਾਜ਼ੀਲ ਦੀ ਲੂਇਸਾ ਸਟੈਫਨੀ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਖਿਲਾਫ਼ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 5:30 ਵਜੇ ਸ਼ੁਰੂ ਹੋਏਗਾ। ਕੱਲ੍ਹ ਹੋਏ ਮਹਿਲਾ ਸਿੰਗਲਜ਼ ਫਾਈਨਲ ਵਿਚ ਚੈੱਕ ਗਣਰਾਜ ਦੀ 21 ਸਾਲਾ ਲਿੰਡਾ ਨੈਸਕੋਵਾ ਨੇ ਆਪਣੇ ਹੀ ਦੇਸ਼ ਦੀ ਕੈਰੋਲੀਨਾ ਮੁਚੋਵਾ ਨੂੰ 6-2, 5-7, 6-3 ਨਾਲ ਹਰਾ ਕੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਦੇਸ਼ ਦੇ ਉੱਤਰੀ ਤੇ ਪੂਰਬੀ ਹਿੱਸਿਆਂ ਵਿਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਇਨ੍ਹਾਂ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ ਕਸ਼ਮੀਰ, ਲੱਦਾਖ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਤੇ ਓਡੀਸ਼ਾ ਸ਼ਾਮਲ ਨੇ। ਸਰਕਾਰ ਨੇ ਇਕ ਫਰਜ਼ੀ ਪ੍ਰਵਾਨਗੀ ਪੱਤਰ ਦਾ ਖੰਡਨ ਕੀਤਾ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 350 ਰੁਪਏ ਦੀ ਪ੍ਰੋਸੈਸਿੰਗ ਫੀਸ ਦੇ ਭੁਗਤਾਨ ਤੇ 5 ਲੱਖ ਰੁਪਏ ਦੇ ਕਰਜ਼ੇ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪੀਆਈਬੀ ਫੈਕਟ ਚੈੱਕ ਯੂਨਿਟ ਨੇ ਇਸ ਪੱਤਰ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੱਤਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। प्रधानमंत्री नरेंद्र मोदी इंडोनेशिया ऑस्ट्रेलिया ते न्यूजीलैंड दे 6 दिनां दे सफल दौरे तो बाद नवी दिल्ली परत आए ने। कर्मचारी भविख निधि संगठन ईपीएफओ ने माफी स्कीम 2026 शुरू कीती है। कतर दे साबक अमीर शेख हमद बिन खलीफा अल थानी दा 74 साल दी उम्र विच देहांत हो गया है। अमरीका ने अज सवेरे ईरान ते ताजा हवाई हमले कीते ने ते फीफा फुटबाल विश्व कप के सैमी फाइनल मुकाबले तय हो गए ने। फ्रांस का स्पेन नाल ते अर्जेंटीना का इंग्लैंड नाल मुकाबला होगा। इस दे नाल ही खबरां दा राष्ट्रीय बुलेटिन खत्म हुंदा है। साडा अगला प्रदेशक खबरां दा बुलेटिन शामी 6:20 ते होगा। नमस्कार।